0: ਕੁੜਾ ਭਰਾਸਾ ਨਾ ਮੈਂ ਲਿਖਦਾ ਤੇ ਕਿੰਨਾ ਬਿਲਕੁਲ ਕਹਿੰਦੇ ਨਾ ਇਹ ਕਹਿੰਦੇ ਮਾਂਦੀ ਉਹ ਤੱਕ ਵਾਇਆ ਨੂੰ ਇੱਥੇ ਆ ਬੈਠੇ ਕਿ ਬਚੜ ਲੈਣੇ ਕਹਿੰਦੇ ਕਿ
1: ਪਾਂਗੜ ਪਾਪਾ
0: ਉਹ ਆਮ ਬਹੁਤ ਲਿਖਦਾ ਮਾਂਦੂਰਾ ਖਿਲਾਰਾ ਨਹੀਂ ਦਿੰਦੀ
1: ਸਾਂਕੇ ਆਪਸ ਕੁਲੋ
0: ਲੋ ਆਪਸ ਕਹਿੰਦੇ ਆਪਾ
1: ਸਿਰ ਕੋ ਮਨਿਕੋ ਬਿਦਾਲ ਮ੍ਰਿਕੀ ਮਨਿਕੋ ਰਾ ਚੁੱਕਰ ਪਾ
0: ਲਾਂਗੇ ਜੇ ਦੀਬਨ
1: ਚੁੱਕਰ ਕੋ ਨਾ ਕਾਲੇ ਆ ਤੋ ਸੇਕਤ
0: ਲੋ ਲਾ ਕਲਾਰਾਂਗਨ ਕੋਵੇ
1: ਨੀ ਲਾ ਬੰਗ ਤੂ ਵੇ
0: ਲੋ ਆਉ ਮੂ ਮੇ ਕੇ ਆਮੇ ਸੇਕਤ
1: ਬੋਤਨ
0: ਨੈ ਨੈ ਕਨਾਰੀ ਗੋ ਸਰ ਕਨਾਰੀ ਕੇ ਆਮੇ ਸੇਕਤ
1: ਕਲਮ ਲਾ ਕਲਮ ਸਮੋਨੋ
0: ਲੋ
1: ਯਾਤਰਾ ਕੁਲੋ ਗਾਂ ਸਲਾਤੂਸਾ
0: ਆਂਗੇ
1: ਓਰਾਂ ਦੇ ਸੁਸੋ ਤਾ ਕੋਨ ਗਨਪ
0: Jer
1: apa malah diprontos. Ha niki wong tuwa koneker niki piye, Pak? Ning mboten dados menapa malah slot manis.
0: Weh.
1: Kula aturi ngematakan, kula nesane rak lekek.
0: Oh, lekek. Loh, sepundi?
1: Si seri kita.
0: Mbelo. Lekek niku medhe niki loro, ame siji ki jero kuwi jenenge dekok kaya ngono kuwi.
1: Kena plinteng.
0: Lekek iki loro. Dadi ketok manis ana anakmu siji iki dodol lekek.
1: Iki Pak, ngaturaken kesugengan sak dereng ibu pinangki.
0: Kuwale aku yo muni ngono ku.
1: Panjenengan suwi.
0: Arek ayo aku sing muni.
1: Kula selak kemetre.
0: Iki kula ngaturaken kesugengan rawuh panjenengan gembrojok tanpa larapan.
1: Waduh.
0: Nggih ndara mandura ingkang wonten mriki.
1: Aturaken kesugengan.
0: Ndarak ngono.
1: Kula nggih mboten mangke.
0: Lah iki wayang wong nek kene saiki ne.
1: Kajawi namung ngaten, Pak.
0: Wah, kiamat iki. Wis jan katok.
1: Menika
0: dialah
1: menika.
0: Nggih.
1: Tiang menika yen badhe remen. Wiwitipun menika kok mesti susah.
0: Lah lho kuwi lemeke. Dadi wong ki lemeke susah. Lemek susah ndur seneng, lemek rekoso dadi kepenak. Nah, niku mesti ngoten, ning kosok baline.
1: Kula menika wau rak dilalang kendaraan kula sami pun sewa.
0: Lho. Disewake to? Waduh,
1: ngeri.
0: Ngerit napa?
1: Nggih kapesan, Pak.
0: Lho,
1: lajeng kula menika wau nebe.
0: Walo. Wis motor.
1: Kok lajeng iki menika? Angsal copet.
0: Lah.